0: ठीक है, तो दुनिया देख रही है कि भारत आर्थिक तौर पर सब तो तेजी से आर्थिक तरक्की कर रहा देश है। प्रधानमंत्री ने कहा कि दहशत गर्दी को हराया गया तो आत्मविश्वास से परे हथियारबंद बल दुश्मन के घर पर हमला कर रहे हैं। उन्होंने कहा कि जम्मू कश्मीर तो उत्तर पूर्व तक शांति बहाल की गई है। प्रधानमंत्री ने कहा कि अप्रैल से जून दरमियान बिजली उत्पादन में 9% का वाधा हुआ। उन्होंने कहा कि इस समय दौरान वाहनों की बिक्री में 20% का वाधा दर्ज किया गया, जिसका मुख्य कारण दोपहिया वाहनों में 20% वाधा तो तीन पहिया वाहनों में लगभग 30% वाधा रहा है। उन्होंने कहा कि स्मार्टफोन जो बरामद हुए 25 लाख करोड़ रूपये तो वाध है, घरेलू रक्षा उत्पादन लगभग 2 लाख करोड़ रूपये तो सब तो उच्च पद्धर तक पहुंच गया है। श्री मोदी ने कहा कि 140 करोड़ भारतीय मिल के भारत में विकसित तथा आत्मनिर्भर बनाएंगे।
1: हम 140 करोड़ भारतीय मिलकर अपने देश को विकसित भी बनाएंगे, आत्मनिर्भर भी बनाएंगे। आने वाले समय में भारत मैन्युफैक्चरिंग का हब होगा। आने वाले समय में रिसर्च एंड इनोवेशन का हब हिंदुस्तान होगा। भारत एग्रीकल्चर एक्सपोर्ट की सुपर पावर होगा।
0: इस मौके बोलते सिक्ख्या मंत्री प्रहलाद जोशी ने कहा कि प्रधानमंत्री मोदी की अगुवाई हेठ भारत हम तीजा सब तो वड्डा स्टार्टअप इको सिस्टम है। मध्य प्रदेश के सागर जिले में जहरीली शराब पीने 10 लोगों की मौत हो गई है। 35 तो व्ध लोगों का हस्पताल में इलाज चल रहा है। सागर के जिला मजिस्ट्रेट प्रतिभा पाल ने इन मौतों की पुष्टि की है। लगभग 35 लोगों को हस्पताल में लिया गया है, जिन्होंने कुछ की हालत अजे भी नाजुक बनी हुई है। गंभीर मरीजों को बुंदेलखंड मेडिकल कॉलेज और सागर जिला हस्पताल में तब्दील किया गया है। यह मामला बांदा थाना क्षेत्र बीन पेंड पिंड नरोजा के गुगड़ा खुद तो सामने आया है। घटना तो बाद पुलिस और प्रशासन की टीमें मौके पर पहुंची। सागर के एसपी समेत सीनियर अधिकारी ने घटना वाली थां का जायजा लिया। पुलिस शराब के स्रोत के पूरे मामले की जांच कर रही है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਟ ਹੈ @ARN ਜਲੰਧਰ। ਬੀਜੇਪੀ ਦੇ ਰਾਸ਼ਟਰੀ ਮੈਂਬਰ ਦਿਨੇਸ਼ ਸ਼ਰਮਾ ਨੂੰ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦਾ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਡਾ ਸ਼ਰਮਾ ਸਿਆਮੁਕਤ ਐਡਮਿਰਲ ਡੀ ਕੇ ਜੋਸ਼ੀ ਦੀ ਥਾਂ ਲੈਣਗੇ, ਜਿਨ੍ਹਾਂ ਨੇ 8 ਅਕਤੂਬਰ 2017 ਨੂੰ ਅੰਡੇਮਾਨ ਨਿਕੋਬਾਰ ਟਾਪੂਆਂ ਦਾ ਉਪ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਸੀ। ਬਾਸਾਲਾ ਡਾ ਸ਼ਰਮਾ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਨੇ। ਉਨ੍ਹਾਂ ਦਾ ਰਾਜ ਸਭਾ ਦਾ ਕਾਰਜਕਾਲ 25 ਨਵੰਬਰ ਨੂੰ ਖਤਮ ਹੋਣਾ ਸੀ। ਬੀਤੀ ਦੇਰ ਰਾਤ ਜਾਰੀ ਰਾਸ਼ਟਰਪਤੀ ਭਵਨ ਦੇ ਇਕ ਬਿਆਨ ਵਿਚ ਕਿਹਾ ਗਿਆ ਕਿ ਡਾ ਸ਼ਰਮਾ ਦੀ ਨਿਯੁਕਤੀ ਉਸ ਤਰੀਕ ਤੋਂ ਲਾਗੂ ਹੋਵੇ ਜਦੋਂ ਉਹ ਆਪਣਾ ਅਹੁਦਾ ਸੰਭਾਲਣਗੇ। ਨੇਪਾਲ ਵਿਚ ਅੱਜ ਤਬਾਕੁਨ ਹਰਾਮ ਚ ਮਰਨ ਵਾਲਿਆਂ ਦੀ ਗਿਣਤੀ 1344 ਹੋ ਗਈ ਹੈ। 590 ਵਿਦੇਸ਼ੀ ਨਾਗਰਿਕਾਂ ਸਮੇਤ ਲਗਭਗ 5000 ਲੋਕ ਖਾਲਾਂ ਵਿਚ ਲਾਪਤਾ ਨੇ। ਹੁਣ ਤੱਕ 13100 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਐ। ਨਵਾਪੁਰ ਜ਼ਿਲ੍ਹੇ ਵਿਚ 10 ਦਿਨਾਂ ਤੱਕ ਚਿੱਕੜ ਤੇ ਮਲਬੇ ਹੇਠ ਤਬਦੀਲਾਂ ਤੋਂ ਬਾਅਦ ਇਕ 60 ਸਾਲਾ ਔਰਤ ਨੂੰ ਬਚਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਕਰਨ ਲਈ ਕਈ ਮਾਮਲਿਆਂ ਵਿਚ DNA ਟੈਸਟਿੰਗ ਦੀ ਵਰਤੋਂ ਕੀਤੀ ਜਾ ਰਹੀ ਹੈ। ਨੇਪਾਲ ਪੁਲਿਸ ਦੀ ਵੈਬਸਾਈਟ ਤੇ 12270 ਅਣਪਛਾਤੀਆਂ ਲਾਸ਼ਾਂ ਦੇ ਵੇਰਵੇ ਵੀ ਪ੍ਰਕਾਸ਼ਿਤ ਕੀਤੇ ਗਏ ਨੇ, ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਪਛਾਣ ਕਰਨ ਵਿਚ ਮਦਦ ਮਿਲ ਸਕੇ। 14 ਅਗਸਤ ਨੂੰ ਨੇਪਾਲ ਤਿੱਬਤ ਸਰਹੱਦ ਨੇੜੇ ਬਰਫ਼ ਦੇ ਤੋਜੇ ਡਿੱਗਣ ਕਾਰਨ ਉੱਤਰੀ ਤੇ ਕੇਂਦਰੀ ਨੇਪਾਲ ਵਿਚ ਹੜ੍ਹਾਂ ਕਾਰਨ ਭਾਰੀ ਤਬਾਹੀ ਮਚੀ ਸੀ। ਉੱਤਰ ਪ੍ਰਦੇਸ਼ ਵਿਚ ਭਾਰੀ ਬਾਰਿਸ਼ ਅਤੇ ਬੰਨਾਂ ਤੋਂ ਪਾਣੀ ਛੱਡੇ ਜਾਣ ਕਾਰਨ ਰਾਜ ਦੇ 24 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਹੜ੍ਹ ਦੀ ਸਥਿਤੀ ਅਤੇ ਰਾਹਤ ਅਤੇ ਬਚਾਅ ਕਾਰਜਾਂ ਦੀ ਸਮੀਖਿਆ ਕਰਨ ਲਈ ਚਿੱਤਰਕੂਟ ਜ਼ਿਲ੍ਹੇ ਵਿਚ ਨੇ। ਰਾਜ ਵਿਚ ਕਈ ਗ੍ਰਾਮਾਂ ਵਿਚ ਅਜੇ ਪਾਣੀ ਦਾ ਪੱਧਰ ਚੜਿਆ ਹੋਇਆ। ਗੰਗਾ ਨਦੀ ਬਦਾਨੀਆਂ, ਕਾਸੀਪੁਰ ਅਤੇ ਬਲੀਆ ਵਿਚ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਹੀ ਹੈ। ਝਾਰਖੰਡ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰੀ ਸੁਦੀਪ ਕੁਮਾਰ ਸੋਨੀ ਦਾ ਗੇਡੀ ਦੇ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਐ। ਉਨ੍ਹਾਂ ਨੂੰ ਬੀਤੀ ਦੇਰ ਰਾਤ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ, ਜਿੱਥੇ ਅੱਜ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਸੁਪਰੀਮ ਕੋਰਟ ਕੋਲੀਜੀਅਮ ਦੀ ਸਿਫਾਰਿਸ਼ ਤੋਂ ਬਾਅਦ 8 ਹਾਈ ਕੋਰਟਾਂ ਵਿਚ ਨਵੇਂ ਚੀਫ਼ ਜਸਟਿਸ ਨਿਯੁਕਤ ਕੀਤੇ ਗਏ ਨੇ। ਸੋਸ਼ਲ ਮੀਡੀਆ ਐਕਸ ਤੇ ਇਕ ਪੋਸਟ ਵਿਚ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਮੌਜੂਦਾ ਜੱਜ ਵੱਲੋਰੇ ਕਾਮੇਸ਼ਵਰ ਰਾਓ ਨੂੰ ਪਟਨਾ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਬੰਬੇ ਹਾਈ ਕੋਰਟ ਦੇ ਜੱਜ ਰਵਿੰਦਰ ਵੀ ਗੁੱਗੇ ਕਲਕੱਤਾ ਹਾਈ ਕੋਰਟ ਦੇ ਚੀਫ਼ ਜਸਟਿਸ ਹੋਣਗੇ। ਪੰਜਾਬ ਤੋਂ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਅਦਾਲਤ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਜਸਟਿਸ ਕ੍ਰਿਸ਼ਨ ਰਾਮ ਮਹਾਪਾਤਰਾ ਛੱਤੀਸਗੜ੍ਹ ਹਾਈ ਕੋਰਟ ਦੇ ਅਤੇ ਸੰਜੇ ਕੁਮਾਰ ਅਗਰਵਾਲ ਰਾਜਸਥਾਨ ਹਾਈ ਕੋਰਟ ਦੇ ਚੀਫ਼ ਜਸਟਿਸ ਹੋਣਗੇ। अपेश यशवंत को।